ਦੋਸਤੋ ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਿਆ। ਮੇਰੀ ਆਵਾਜ਼ ਤੁਹਾਨੂੰ ਸੁਣ ਰਹੀ ਹੈ, ਇਹਦੇ ਬਾਰੇ ਤੁਸੀਂ ਜ਼ਰੂਰ ਦੱਸਣਾ, ਕਿਉਂਕਿ ਅੱਜ ਨਾ ਸਾਡੇ ਸਟੂਡੀਓ ਦੀ ਜਿਹੜੀ ਬਿਜਲੀ ਹੈ ਭਾਈ ਉਹ ਚੱਲ ਗਈ ਸੀ ਕਹਿੰਦੇ ਇੱਥੇ, ਤੇ ਫਿਰ ਇੰਟਰਨੈਟ ਵਗੈਰਾ ਵੀ ਬੰਦ ਹੋ ਗਿਆ ਤੇ ਕਈ ਸੋਚਾਂ 'ਚ ਇੱਧਰ ਉੱਧਰ ਹੋ ਗਿਆ ਮੈਨੂੰ ਲੱਗਦਾ, ਤੇ ਉਹਦੇ ਕਰਕੇ ਇੰਟਰਨੈਟ ਤੋਂ ਬਿਨਾਂ ਤਾਂ ਆਪਾਂ ਚਲਾ ਲੈਣਾ। ਵੈਸੇ ਮੈਂ ਦੇਖ ਰਿਹਾ ਸੀ ਬਾਹਰ ਰੇਡੀਓ 'ਤੇ ਵੀ ਸੁਣ ਰਿਹਾ ਸੀ, ਸੋ ਬਾਹਰ ਤੋਂ ਆਵਾਜ਼ ਮੇਰੀ ਜਾ ਰਹੀ ਹੈ, ਰੇਡੀਓ 'ਤੇ ਪ੍ਰੋਗਰਾਮ ਜਾ ਰਿਹਾ। ਚਲੋ ਖੈਰ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ ਆਇਆਂ ਨੂੰ ਨੱਚਦਾ ਪੰਜਾਬ ਪ੍ਰੋਗਰਾਮ 'ਤੇ। ਅੱਜ 23 ਜੂਨ ਹੋ ਚੁੱਕੀ ਆ ਅਤੇ ਸਟੂਡੀਓ ਦੀ ਕੜੀ ਦੇ ਉੱਤੇ 3:30 ਜਿਹੜੇ ਹੋ ਗਏ ਨੇ, ਮੰਗਲਵਾਰ ਦਾ ਦਿਨ ਆ, ਅਤੇ ਤੁਹਾਡਾ ਸਵਾਗਤ ਹੈ ਸਭ ਦਾ ਨੱਚਦਾ ਪੰਜਾਬ ਪ੍ਰੋਗਰਾਮ 'ਤੇ। ਲਓ ਫਿਰ ਤੁਹਾਡਾ ਮੂਡ ਚੇਂਜ ਕਰੀਏ, ਪਹਿਲਾਂ ਸਭ ਤੋਂ ਪਹਿਲਾਂ ਫਿਰ ਗੱਲ ਕਰਦੇ ਹਾਂ ਹੋਰ। ਮੈਂ ਉਦਾਸ ਗੀਤ 2-3 ਸੁਣੇ ਤੁਸੀਂ, ਅਤੇ ਅੱਜ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਹੋਣਗੀਆਂ ਮੈਂ ਜ਼ਰੂਰੀ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗਾ ਨੱਚਦਾ ਪੰਜਾਬ ਪ੍ਰੋਗਰਾਮ ਤੋਂ। ਬਹੁਤ ਮਿਹਰਬਾਨੀ ਹੈ, ਅਤੇ ਲਓ ਫਿਰ ਸੁਣਦੇ ਹਾਂ ਇਹ ਇੱਕ ਪਹਿਲਾਂ ਤਾਂ ਗੀਤ ਸ਼ਹਿਰੀ ਮਾਨ ਹੋਣਾ ਦਾ ਪਿੰਡ ਜਿਹੜਾ ਗੀਤ ਆ, ਇਹ ਜਿਹੜੀ ਇੱਕ ਫਿਲਮ ਜਿਹੜੀ ਹੈ ਦਸਤਾਰ, ਉਸ ਦੇ ਵਿੱਚ ਤਰਸੇਮ ਜਸੜਵਾਣਾ ਦੀ ਜਿਹੜੀ ਫਿਲਮ ਆ ਉਹਦੇ ਵਿੱਚੋਂ ਇਹ ਗੀਤ ਮੈਂ ਤੁਹਾਡੀ ਸੇਵਾ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਆਹ ਲਓ ਜੀ।

0: ਕਿ ਪਹਿਲਾਂ ਪਿਆਰ ਹੁੰਦਾ ਫਿਰ ਵਿਆਹ
1: ਉਹ ਤੂੰ ਕਿਹਦੇ ਨਾਲ ਪਿਆਰ ਕਰਨਾ
0: ਤੁਹਾਡੇ ਨਾਲ ਅਗਲੇ ਜਨਮ ਚ ਕੀ ਪਤਾ ਕਿਹੜਾ ਪਸ਼ੂ ਜਾਨਵਰ ਬਣ ਜਾਣਾ
1: ਇਹ ਤਾਂ ਹੈ ਉਹਨਾਂ ਚ ਵਿਆਹ ਨਹੀਂ ਹੁੰਦਾ ਉਹਨਾਂ ਚ ਕੱਲਾ ਪਿਆਰ ਹੁੰਦਾ
2: ਜਾਨਵਰ ਕਿਸੇ ਥਾਂ ਦੇ

ਚਲੋ ਫਿਰ ਮਿੱਤਰੋ ਹੁਣ ਸਮਾਂ ਤਾਂ ਹੋ ਗਿਆ ਭਾਈ 4:40 ਸੋ ਜਿਹੜਾ ਇੱਕ ਲਾਸਟ ਗੀਤ ਹੈ ਤੁਹਾਡੀ ਸੇਵਾ 'ਚ ਮੈਂ ਪੇਸ਼ ਕਰ ਦੇਣਾ ਅਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣਾ ਖਿਆਲ ਰੱਖਣਾ ਅਤੇ ਆਉਂਦੇ ਸਮੇਂ ਦੇ ਵਿੱਚ ਫਿਰ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ ਅਤੇ ਬਸ ਇਸੇ ਤਰ੍ਹਾਂ ਹੀ ਬਣੇ ਰਹਿਣਾ ਜੀ ਇਸੇ ਤਰ੍ਹਾਂ ਹੀ ਪਿਆਰ ਮੁਹੱਬਤ ਜਿਹੜਾ ਉਹ ਬਣਿਆ ਰਹੇ ਅਤੇ ਬੜਾ ਹੀ ਚੰਗਾ ਆ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਥ ਦੇਣ ਦੇ ਲਈ ਅਤੇ ਲਓ ਫਿਰ ਚੱਲਦੇ ਚੱਲਦੇ ਇਹ ਗੀਤ ਤੁਹਾਡੀ ਸੇਵਾ ਦੇ ਵਿੱਚ ਮੈਂ ਪੇਸ਼ ਕਰ ਦੇਣਾ ਆ ਅਤੇ ਫਿਰ ਛੁੱਟੀਆਂ ਜੀ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਅਗਲੇ ਹਫ਼ਤੇ